0: ਨਕਾਰੀ ਉਮਰ ਕਰਾਂਗਾ ਤੇਰੀ ਸੇਵਾ, ਨਿਖਾਬਾ ਵਿੱਚ ਆਉਣ ਵਾਲੀਏ, ਨਿਖਾਬਾ ਵਿੱਚ ਆਉਣ ਵਾਲੀਏ,
1: ਵਾਹ ਕਿਸਕੋ ਰੀਗੇਟ ਕਰੇਂਗੇ
0: ਜੀ? ਅਤਾਉਲਾ ਖਾਨ ਇਸਦਾ ਖੇਲਵੀ ਕਾ ਸੌਂਗ ਹੈ ਔਰ ਰੀਮਿਕਸ ਨਹੀਂ ਲਗਾਣਾ ਅਬਦਾ, ਠੀਕ ਹੈ ਜੀ? ਨੰਬਰ ਇੱਕ, ਨੰਬਰ ਦੋ ਮੇਰੇ ਪਿਆਰੇ ਭਾਈ ਫਰਾਜ਼ ਅਲੀ ਹੈ, ਅਖਰ ਮੈਂ ਆਪਕੋ ਸੁਣ ਰਹੇ ਹੋ, ਉਨਕੋ ਸਲਾਮ ਕਹੂੰਗਾ, ਔਰ ਜਵਾਰ ਭਾਈ ਹੈ ਔਰ ਯੇ ਤਾਹਿਰ ਲੁੰਡ ਜੋ ਮੁਝੇ ਆਪਕਾ ਪ੍ਰੋਗਰਾਮ ਸੁਣਾ ਰਹੇ ਹੈ, ਔਰ ਉਨਕੇ ਵਾਲਿਦ ਕੋ ਸਬਕੋ ਸਲਾਮ, ਔਰ ਆਪਕੇ ਲੀਏ ਖੂਬਸੂਰਤ ਜੀ।
1: अच्छा ये जो आपने गाना कहा है, आपने कहा है रिमिक्स में ना लगाना, अच्छा ये अताउला ईसा खान खेलवी ने दोबारा से गाया है तो वो वाला चला दूं?
0: नहीं नहीं, दोबारा से नहीं, ओरिजिनल, चलो दोबारा वाला लगा
1: दो, दोबारा वाला लगा देते हैं, चलें ठीक है, जबरदस्त। ओके जी, क्या कह रहे थे आप?
0: आपको सलामत रखे, अल्लाह हाफिज़,
1: अल्लाह हाफिज़, जिंदाबाद, थैंक यू।